ਲੈਰਾਂਗ ਲਕਤਗੀ ਅਥੋਈਬੀ ਲੈਨਮ ਚੇਨ ਦੇ ਖੰਗਲਸੂ ਸਨਾਈਬੇ ਮਨੀ ਨਹਾਕਤੇ ਮਜ਼ਾਈਬੇ ਮਨੀ ਨਹਾਕਤੇ ਨੁੰਸੀ ਕੋਨੁੰਗੇ ਨੁੰਸੀ ਥੌਰੀਨੀ ਪੰਥੁੰਗੀ ਲਿਪੁਨੀ ਸੋਇਫਦ੍ਰਬ ਸੀਦਯਾਈ ਨਾਦਯਾਈਨੀ ਕੋਰੌਨ ਸੋਕਤਬ ਲਮਦਮਦ ਥਾਬਲਨ ਯੌਦਬ ਲੈਮਾਈਦ ਕੁੰਦੋ ਨਹਾਕਨ ਕਧਾਈਦਬ ਲੈਸਾ ਤੰਬਗੇ ਚਤਲਸੀ ਥਮੋਈ ਖੁਦਿੰਗ ਪੂਦਨ ਪੁਨਸੀ ਲੈਪੁਲ ਗੀ ਥੋਂਗਾਲ ਨੁਸੀਬ ਗੀ ਪੰਥੋਂ ਸੇਮਲੁਰਸੀ।

0: ka su akoi gi local community da amumuk to pa tournament ahumuk ti sure online de di friday kuding gi adum yau se
1: hoi adum mar akoi gi manipur da di mar se sa chang sana bi re haina tham bi re outside kom da di chat laga competition gum bai bata re dugum sharu gi aru ba di lai ra bra
0: saru ya na ba gi tournament amai di engon da khudong sa bom ti pi re pi ra kre adu bu qualify to na ngom ta na adum sana ba di chat pa phang out
1: matung ta ba mar na yau bi ge da ba competition sing hai bata re adu da su mai pak pi ro haina su tham jage adum mar akoi gi india adasu chesana rehabitare satrang chana ba phaubo me amon leire mashida maruki favorite player gumbalai bra thambio
0: india ki chess player me amda aina khwaye ki pamjabedi this one athat anani mahak ase india ki di satrang bu yamna influence lo ba satrang bu yamna chokhalan ba india sida adugumba miyo emani hoje hoje chal prodigy da magnus carlsen te gi henna angang oi kan te gi mamin chatla ba si india de lady mamin wen haire ba da ku kisni ma ikoi koi da na pang thokhe ba world championship ta mahak na mai pakha
1: na sai de gi marup ka chess ki matang da su wari ke ama shana kre marup adok chess hai masida main wen focus tau ge haina khanbi brana traga atopa line ama da chat ke haina khan bra thambio
0: ai satrang se main wen tham ge di khanje de ai yari kai hobby wen adum oheni ni adok ai main ਨੇਤੀ ਯੂਪੀਐਸਸੀ ਟ੍ਰਾਈ ਤੋਨੇ
1: ਮਰਕ ਨਾ ਮੰਗਬੀਰੀ ਬਾ ਮੰਗਲਾਨ ਹੈ ਬਤਾਰ ਯੂਪੀਐਸਸੀ ਗੀ ਦਸੂ ਹੇਂਗੋ ਨਾ ਮਾਈ ਪਾਕ ਤੋ ਨਾ ਮਤਿਕ ਚਾ ਬਮੀ ਐਮ ਓਈ ਬਿਰੋ ਹੈ ਨਾ ਸ਼ੋਈ ਕੋਈ ਆਕਾਸ਼ਵਾਨੀ ਇੰਫਾਲ ਕੇ ਨਾਰੋਲ ਕੇ ਖੋਂਜਲ ਕੇ ਮੈਂ ਕਹੀ ਦੇ ਕੇ ਸ਼ੋ ਥਮ ਜਗੇ
0: ਥਗਚੇ
1: ਯਮ ਨੁਗਾਈ ਜੇ ਮਥੰਗ ਮਰਕ ਤੋ ਮੰਗ ਲਾਕ ਚੇ ਗੇ ਮਰਕ ਕੀ ਮਿੰਗ ਲਾਈਫ ਅਮ ਅਦੁਗਾ ਹੌਜ਼ਿਕ ਸੇ ਕਲਾਸ ਕੇ ਆ ਤੰਬੀਰੀ ਥੰਬੀਓ
2: ਐਗੇ ਮੈਂ ਯੂਨਾਂ ਸਨਾ ਹੰਬੀ ਐ ਮੈਂ ਇੰਫਾਲ ਚਬੁਨ ਕੰਪਨੀ ਦੇ ਨੀ ਐ ਹੌਜ਼ਿਕ ਮੰਗੋ ਹੈ ਸੈਕੰਡਰੀ ਦਾ 11 ਆਰਟਸ ਦਾ ਸਟੂਡੈਂਟਸ ਅਮ ਓਏ ਲੇਜ਼ਰ
1: ਨਸੀ ਕੋਈ ਕੀ ਯੂਟ ਕੀ ਇੰਟਰੈਕਸ਼ਨ ਸੇ ਦਾ ਮਰਕ ਨਾ ਕਰੀ ਵਪਮ ਥੰਬੀ ਕੇ ਦੋਇਨੋ
2: Manipur festivals singi manu chanba kang haiba simram da khatham jage
1: hoi marup na ngang bige dori ba topic se yamna nungai ba shoi do ni kang singa rang han da su loi khibada ngai ri haiba tare adu marup kari ofam no thambi do se
2: kang se ain tham jing bode angang sina su yamna pam nei kai ai samo sham pam je
1: hoi
2: halaman singa have di ipu ibo imai pana kang ching ba have di thawal thawal da kang ching ba lakpa da athen po se maga thawal da ira thoni ba sto bi have di kang ching rani hala kang ching ba ਚਲਗਾ ਚਲਨ ਦੁਗਾ ਲੈਕਾਇ ਲੈਕਾਇ ਕੁਦਿਨ ਦਸੂ ਯਾਮ ਪੰਥੋਨੇ ਅਦੋ ਅਨੰਮ ਬਨਦੀ ਕਾਂਸੇ ਯਾਮ ਚਾਉਨ ਮਰੂਇਨ ਪੰਥੋਫਮ ਦੀ ਇਨਫਾਲ ਦ ਲੈਬ ਸ੍ਰੀ ਸ੍ਰੀ ਗੋਵਿੰਦ ਜੀ ਲੈਸੰਦ ਜਮ ਚਾਉਨ ਦੀ ਪੰਥੋਏ ਅਦੋ ਲੈਕ ਖੁਲ ਲੈਕਾਇ ਲੈਕਾਇ ਲੈਬ ਬਾਮੋਨ ਸਿੰਘ ਲੈਸੰਦ ਸੁ ਪੰਥੋਨੇ ਅਦੋ ਕਾਂਗ ਦੀ ਈਸ਼ੋਰ ਹੈਵ ਦੀ ਜਗਨਨਾਥ ਬਲਵਦਰ ਸੁਭਦਰ ਮਕੋਇ ਹੁਮ ਨਰਤ ਲੈਂਸ਼ਿਲ ਬਮਤੁ ਯਾਮ ਨ ਹਰਾਉ ਤੇ ਯਾਮ ਨ ਥੌਈ ਦੁ ਬਾਇ ਚਿੰਗ ਨੋ ਲਾ ਅਗ ਖੁਲ ਲੈਕਾਇ ਖੁਤਿੰ ਦਾ ਅਗਾਂਗ ਸਿੰਘ ਯਾਮਨਾ ਹਰਾਉ ਪਸ਼ੂ ਓਹਨੇ ਅਦੋ ਕਾਂਗ ਸਿੰਘ ਬਸੇ ਕਾਂਗ ਗੀ ਥੋਈ ਦੋ ਹਲਮਨ ਸਿੰਘ ਹਾਇਨਾ ਬਦੋ ਕੋ ਥੋਰੀ ਦੋ ਪਾਗ ਮਤਮ ਦੇ ਇਸਾ ਦੇ ਲੈਰਮ ਬਪਾ ਕੋ ਅਨੀ ਅਦੋ ਅਫਵ ਥੌਜ਼ਾ ਸੁ ਫੰਗਨੇ ਦੁਮ ਹਾਇਨੀ ਕੋ ਅਦੋ ਕਾਂਗ ਸੇ ਇੰਗਲ ਧਾਗੀ ਨੀ ਪਾਨ ਬਦ ਪੰਥੇ ਅਦੋ ਕਾਂਗ ਸਿੰਘ ਲਾ ਪਦਾ ਅਖੋਈ ਹਾਇਨ ਸੇ ਕਾਂਗ ਨੀ ਕਾਂਗ ਯੇ ਨੋ ਦੋਰੀ ਹਾ ਬਦ ਕੋਈ ਦਾ ਥਮੋ ਦਾ ਹਰਾਉ ਬੋ ਖੌਜੇ ਬ ਅਸਾ ਯੇ ਦੀ ਕਾਂਗ ਨੀ ਕੋ ਖੇਜੀ ਚਾ ਬਸ ਫੰਗਨੀ ਥੰਬਾ ਥੇ ਪਕ ਖੋ ਤਜ ਲੈ ਚੈਨਾ ਬੇ ਯਾਵੇ ਬ
1: ਹੰਦਕ ਕੀ ਕਾਂਗ ਦੋ ਅਦੋ ਦਾ ਮਰੁਪ ਤੀ ਕਰੀ ਕਰੀ ਦੀ ਤੌਖੀ ਕਮਾਈਨਾ ਮਰੁਪ ਸੇ ਕਾਂਗ ਦੋ ਦਾ ਹੈ ਬਤਾਰ ਇਨਵੋਲਵ ਤੌਖੀ ਹੈ ਬਦ ਸੁ ਥੰਬਿਓ
2: ਕਾਂਗ ਹੋ ਬਨ ਮਿਤ ਤੋ ਸਕੂਲ ਬਦੀ ਆਫ ਰੇ ਅਦੋ ਗਮ ਖਾਤਾ ਪ ਮਤਮ ਮਰਕ ਤੁ ਮਦੀ ਅਦਮ ਸਕੂਲ ਦੁਮ ਆਈ ਅਦੇ ਨਾ ਦੁਮ ਤਵੇ ਅਦੋ ਗਾ ਕਾਂਗ ਨੇ ਮਿਸਮ ਸੁ ਸਕੂਲ ਦਾ ਆਫ ਰੇ ਅਦੋ ਮਨੁਨ ਦੋ ਦੁਮ ਸਕੂਲ ਕਾ ਇਮਾਨਾ ਬੀ ਅਦੇ ਸਕੂਲ ਆਫ ਰੇ ਬਦੁਮ ਇਮਾਨਾ ਬੀ ਗੇ ਦੁਮ ਪੁਲ ਲਗਾ ਇੰਜੋਏ ਦੁਮ ਤਵੇ
1: ਹੋਏ ਮਰੁਪ ਸਨਾ ਹਨ ਬੀ ਨਾ ਕਾਂਗ ਗੀ ਮਤਾਂਗ ਦਾ ਵਫਮ ਮੈ ਆਮੋ ਮਥਮ ਬੀ ਰਮੇ ਯਾਮ ਨੁਗਾਈ ਜੇ ਅਦੋ ਮਰ ਮਖਾਤਾ ਬਸੀ ਦੇ ਅਖੋਈ ਗੀ ਮਰੁਪ ਅਮਾ ਦੁਮ ਲਾਕ ਚੇਗੇ ਮਰੁਪ ਕੀ ਮਿੰਗ ਲਾਈਫਮ ਅਦੋ ਗੋ ਮਰੁਪ ਸੇ ਹੋਜੇ ਕਲਾਸ ਕੇ ਆਦ ਤੰਬੀਰੀ ਥੰਬਿਓ
3: ਹੈ ਗੀ ਮਿੰਗ ਹੁਡਰਮ ਪ੍ਰਿਯੰਕਾ ਮੈਂ ਇਨਫਲ ਕੰਚਾ ਮਮਾ ਲੈ ਕਾਈ ਦੇਗੀ ਇਹ ਹੋਜੇ ਹੋਜੀ ਗਵਾਂ ਗੋ ਹਾਇਰ ਸੈਕੰਡਰੀ ਸਕੂਲ ਦੇ 11 ਸਾਇੰਸਸ ਦਾ ਇਸਿਦਨ ਨਾ ਗੰਜਰ ਐਨਾ ਨਸੀ ਥੰਜਨਿੰਗ ਬਦੀ ਮਨੀਪੁਰ ਗੀ ਯਾਮਨ ਚਾਉਰਾ ਬਾ ਫੈਸਟੀਵਲ ਅਮਾਜ਼ੁ ਔਰ ਬਾ ਲਹਰਾਉ ਬਗੀ ਮਰਮ ਦਾ ਖਰਾ ਥੰਜੇ ਲਹਰਾਉ ਬਜ਼ੇ ਹੋਗੀ ਲੇਸ਼ੇ ਮਿਸੇਮ ਲਪ ਮਤਮ ਦੇਗੀ ਹੋਰਗਾ ਪੰਤੋ ਲਬਾ ਅਰੀ ਬ ਮਤਮ ਗੀ ਮੈਤੇ ਸਿੰਗ ਦੇਗੀ ਜਨਾਰਗ ਲਬਾ ਕੁਮਹਿ ਰਾਉ ਮਖਲਮ ਨੇਬਾ ਲਹਰਾਉ ਬਜ਼ੇ ਕੋਨਾ ਥਾਇਨ ਦੇਗੀ ਹੋਨਾ ਮਖਲ ਮਰੀ ਥੁਕਨਾ ਖਾਈ ਦੋਈ ਮਰਾਂ ਹਰਾਉ ਬਾ ਕਕਚਿੰਗ ਹਰਾਉ ਬਾ ਚਾਕ ਪ ਹਰਾਉ ਬਾ ਕੰਗਲੇ ਹਰਾਉ ਬਾ ਮਖਲ ਮਰੀ ਥੁਕਨਾ ਖਾਈ ਦੋਰੇ ਦੋ ਲਾਈ ਜ਼ਗੋਈ ਸਾਬਲ ਲੋਰੇਗਾ ਲਾਈ ਪੂ ਬਯਾਉ ਬਾ ਸੰਬਲ ਦੁਮ ਪੰਜੇ ਅਦੋ ਦੋਗਾ ਲਾਈ ਲੋ ਸਲਪ ਬਦ ਲਾਈ ਖੁਰੀ ਫਾ ਬਾ ਦੁਗਾ ਕੋਈ ਲਾਈ ਲਮ ਥੋਬਨ ਮਿਸਤਾ ਕੋਈ ਪਾਲੀ ਦਾ ਦੁਨਾ ਲਾਈ ਪੂ ਬਯਾਉ ਬਾ ਲਾਈ ਜ਼ਗੋਈ ਸਾਬਲ ਲਾਈ ਗਿਸ ਮਾਈਨਾ ਲਾਈ ਗਿ ਸੇਵਾ ਦੋ ਬਜੀ ਸਾ ਦੇ ਯਾਮ ਥਿਨ ਹਰਾਉ ਬਾ ਪੂਈ ਦੁਗਾ ਲਾਈ ਲੋਰੇ ਬ ਮਦਮ ਸਿਦਾ ਤੰਕੁਲ ਸਾਬਾ ਤੰਕੁਲ ਸਾਬਾ ਜੀ ਜੋ ਕੋ ਯਾਮ ਅੰਗਾਂਗ ਓਇਬਨੀ ਨਾ ਯਾਮ ਨਾ ਯਾਮ ਨਾ ਯਿੰਗ ਬਾ ਪੋ ਪਾਮ ਹੋਏ
1: ਮਰੁਪ ਨੰਗ ਅਸੀ ਅਖੋਈਗੀ ਯੂਥ ਇੰਟਰੈਕਸ਼ਨ ਸਿਦਾ ਯਾਮਨਾ ਯੂਨਿਕ ਓਇਬਾ ਹੈ ਬਤਾਰੇ ਅਖੋਈਗੀ ਲਮਦਮ ਸਿਗੀਦੀ ਯਾਮਨਾ ਮਰੂ ਓਇਬਾ ਕੁੰਭਈ ਅਮਾ ਲਹਿਰਾਉ ਬਹਾਈਬਸਿਦਾ ਵਫਮ ਕੇ ਆਮ ਥੰਬੀ ਬਗੀਦਾ ਮਗਦਾ ਅਖੋਈਗੀ ਆਕਾਸ਼ਵਾਨੀ ਫਾਲ

ਸਿਆਉਦਿਲ ਤਮਖ ਓਏ ਭਾਰੀ ਚਾਉਲੋ ਤਮਖ ਓਏ ਮਾਗੀ ਪੂ ਨੂੰ ਸੀਵਾ ਮਾਨ ਦੀ ਕਰੀ ਹਾਈ ਸੀਗੇ।